0: ਹਰ ਐਤਵਾਰ ਦੇ ਪ੍ਰੋਗਰਾਮ ਰਮਾਇਣ ਅਤੇ ਮਹਾਭਾਰਤ ਦੇ ਪ੍ਰਸਾਰਣ ਦੇ ਦੌਰਾ ਦੇਸ਼ ਦੀਆਂ ਸੜਕਾਂ ਤੇ ਕਰਫਿਊ ਵਰਗਾ ਸਨਾਟਾ ਛਾ ਜਾਂਦਾ ਸੀ, ਕਿਉਂਕਿ ਲੋਕ ਆਪੋ ਆਪਣੇ ਪਰਿਵਾਰ ਨਾਲ ਇਕੱਠੇ ਹੋ ਕੇ ਟੀਵੀ ਪ੍ਰੋਗਰਾਮ ਵੇਖਦੇ ਸਨ। ਸਾਲ 1975 ਤੱਕ ਇਹ ਮਹਿਜ 7 ਸ਼ਹਿਰਾਂ ਤੱਕ ਹੀ ਸੀਮਤ ਸੀ, ਪਰ ਅੱਜ 14,000 ਜ਼ਮੀਨੀ ਟ੍ਰਾਂਸਮੀਟਰ ਤੇ 40 ਸਟੂਡੀਓਜ਼ ਦੇ ਨਾਲ ਇਹ ਪ੍ਰਸਾਰ ਭਾਰਤੀ ਹੇਠ ਦੇਸ਼ ਦਾ ਸਭ ਤੋਂ ਵੱਡਾ ਪ੍ਰਸਾਰਿਤ ਹੋਣ ਵਾਲਾ ਨੈਟਵਰਕ ਬਣ ਗਿਆ। ਦੂਰਦਰਸ਼ਨ ਦੇ ਪ੍ਰੋਗਰਾਮ ਹਰ ਵਿਅਕਤੀ ਨੂੰ ਕੇਟਰ ਕਰਦੇ ਨੇ। ਇਸ ਵਿੱਚ ਸਾਹਿਤ ਨੂੰ ਵੀ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ। ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਵਿਤਾ ਪਾਠ। ਅੱਜ ਦੇ ਕਵੀ ਨੇ ਗੁਰਚਰਨ ਸਿੰਘ।
1: ਘਰ ਤਾਂ ਆਖਰ ਘਰ ਹੁੰਦਾ ਏ, ਘਰ ਤਾਂ ਆਖਰ ਘਰ ਹੁੰਦਾ ਏ, ਹਰ ਜੀ ਦੇ ਸਾਹਾਂ ਵਿੱਚ ਵੱਸਦਾ, ਗੱਲਾਂ ਕਰਦਾ, ਹੱਸਦਾ, ਰੋਂਦਾ, ਗਾਉਂਦਾ, ਨੱਚਦਾ। ਘਰ ਤਾਂ ਆਖਰ ਘਰ ਹੁੰਦਾ ਏ, ਹਰ ਜੀ ਦੇ ਸਾਹਾਂ ਵਿੱਚ ਵੱਸਦਾ, ਗੱਲਾਂ ਕਰਦਾ, ਹੱਸਦਾ, ਰੋਂਦਾ, ਗਾਉਂਦਾ, ਨੱਚਦਾ। ਜੜ੍ਹਾਂ ਡੂੰਘੀਆਂ ਮਿੱਟੀ ਅੰਦਰ, ਅੰਬਰ ਵੱਲ ਨੂੰ ਖੁੱਲ੍ਹਦੀ ਖਿੜਕੀ, ਰੰਗ ਬਿਰੰਗੀ ਦੁਨੀਆ ਦਿਸਦੀ, ਘਰ ਤਾਂ ਆਖਰ ਘਰ ਹੁੰਦਾ ਏ। ਘਰ ਵਿੱਚ ਕੀ ਨਹੀਂ ਹੁੰਦਾ, ਘਰ ਵਿੱਚ ਕੀ ਨਹੀਂ ਹੁੰਦਾ, ਮੇਜ਼ ਕੁਰਸੀਆਂ, ਮੰਜਾ, ਪੀੜਾ, ਲਿਸ਼ਕਦੇ ਬਰਤਨ, ਖੜਕਦੇ ਭਾਂਡੇ, ਖਾਣ ਪੀਣ ਦੇ ਸੌਦੇ ਪੱਤੇ, ਖੇਡ ਖਿਡੌਣੇ, ਰੋਣੇ ਪਾਉਣੇ, ਡੁੱਲੁੱਲ ਪੈਂਦੇ ਮੋਹਦੇ ਰਿਸ਼ਤੇ। ਘਰ ਵਿੱਚ ਕੀ ਨਹੀਂ ਹੁੰਦਾ, ਮੇਜ਼ ਕੁਰਸੀਆਂ, ਮੰਜਾ, ਪੀੜਾ, ਲਿਸ਼ਕਦੇ ਬਰਤਨ, ਖੜਕਦੇ ਭਾਂਡੇ, ਖਾਣ ਪੀਣ ਦੇ ਸੌਦੇ ਪੱਤੇ, ਖੇਡ ਖਿਡੌਣੇ, ਰੋਣੇ ਪਾਉਣੇ, ਡੁੱਲੁੱਲ ਪੈਂਦੇ ਮੋਹਦੇ ਰਿਸ਼ਤੇ, ਹਾਸਾ ਰੋਸਾ, ਮਨ ਮਨੌਤੀ, ਵੰਗਾਂ ਦੀ ਛਣਕਾਹਟ ਸੁਣਦੀ, ਵੰਗਾਂ ਦੀ ਛਣਕਾਹਟ ਸੁਣਦੀ, ਵੰਜਲੀ ਦੀ ਸੁਰ ਕੰਨੀ ਪੈਂਦੀ, ਬਾਣੀ ਦਾ ਕੋਈ ਬੋਲ ਸੁਣੀਂਦਾ, ਰੱਬ ਵੀ ਨੇੜੇ ਤੇੜੇ ਲੱਗਦਾ, ਘਰ ਤਾਂ ਆਖਰ ਘਰ ਹੁੰਦਾ ਏ। ਇੱਕ ਇਹੀ ਰੁੱਤ ਆਈ, ਖੁਸ਼ਕ ਹਵਾਵਾਂ, ਤਪਦੀਆਂ ਛਾਵਾਂ, ਘਰ ਵਿੱਚ ਹਾਂ ਪਰ ਘਰ ਨਹੀਂ ਲੱਗਦਾ। ਇਹ ਕਿਹੀ ਰੁੱਤ ਆਈ, ਖੁਸ਼ਕ ਹਵਾਵਾਂ, ਤਪਦੀਆਂ ਛਾਵਾਂ, ਘਰ ਵਿੱਚ ਹਾਂ ਪਰ ਘਰ ਨਹੀਂ ਲੱਗਦਾ। ਕੀ ਇਹ ਸੱਚਮੁੱਚ ਚਿੱਤ ਵਿਆਹ ਘਰ ਹੈ ਜਾਂ ਕੋਈ ਰਹਿਣ ਬਸੇਰਾ, ਕੀ ਇਹ ਸੱਚਮੁੱਚ ਚਿੱਤ ਵਿਆਹ ਘਰ ਹੈ ਜਾਂ ਕੋਈ ਰਹਿਣ ਬਸੇਰਾ, ਘਰ ਵਿੱਚ ਨਹੀਂ ਘਰ ਦੀ ਖੁਸ਼ਬੋਈ, ਖਾਮੋਸ਼ੀ ਦਾ ਵਾਰਾ ਪਹਿਰਾ, ਪਤਾ ਨਾ ਲੱਗਦਾ ਅੰਮ੍ਰਿਤ ਵੇਲਾ ਕਿਹੜਾ, ਕਦ ਆਈ ਸੰਧਿਆ ਕੀ ਵੇਲਾ, ਪਤਾ ਨਾ ਲੱਗਦਾ ਅੰਮ੍ਰਿਤ ਵੇਲਾ ਕਿਹੜਾ, ਕਦ ਆਈ ਸੰਧਿਆ ਕੀ ਵੇਲਾ, ਹਰ ਰਿਸ਼ਤਾ ਕੰਧੋਲੇ ਬੈਠਾ, ਹਾਜ਼ਰ ਹੈ ਹਾਜ਼ਰ ਨਹੀਂ ਲੱਗਦਾ, ਮੈਂ ਤੇ ਪਤਨੀ ਕੱਲਮ ਕੱਲੇ, ਬੀਤਿਆ ਵੇਲਾ ਚੇਤਾ ਕਰਕੇ ਇੱਕ ਦੂਜੇ ਦੀ ਚੁੱਪ ਹਣਾਉਂਦੇ। ਬੇਚੈਨ ਹਵਾ ਕਮਰੇ ਵਿੱਚ ਘੁੰਮਦੀ, ਬੇਚੈਨੀ ਨੂੰ ਚੈਨ ਨਾ ਮਿਲਦਾ, ਇਹ ਕਿਹੀ ਰੁੱਤ ਆਈ, ਘਰ ਵਿੱਚ ਹਾਂ ਪਰ ਘਰ ਨਹੀਂ ਲੱਗਦਾ। ਅਗਲੀ ਨਜ਼ਮ, ਸ਼ੀਸ਼ੇ ਦਾ ਚੰਨ। ਪਖਦੀ ਉਮਰੇ ਸ਼ੀਸ਼ੇ ਅੰਦਰ ਆਪਣਾ ਚਿਹਰਾ ਤੱਕਣਾ, ਤੱਕਦਿਆਂ ਤੱਕਦਿਆਂ ਸ਼ੀਸ਼ੇ ਦੇ ਅੰਦਰ ਲੈ ਜਾਣਾ, ਫਿਰ ਵੀ ਮਨ ਨਾ ਭਰਨਾ। ਪਖਦੀ ਉਮਰੇ ਸ਼ੀਸ਼ੇ ਅੰਦਰ ਆਪਣਾ ਚਿਹਰਾ ਤੱਕਣਾ, ਤੱਕਦਿਆਂ ਤੱਕਦਿਆਂ ਸ਼ੀਸ਼ੇ ਦੇ ਅੰਦਰ ਲੈ ਜਾਣਾ, ਫਿਰ ਵੀ ਮਨ ਨਾ ਭਰਨਾ, ਆਪਣੇ ਹੀ ਓਹਲੇ ਖੜ ਕੇ ਸੂਹੀ ਸੰਗ 'ਚ ਸੂਹਾ ਹੋਣਾ, ਇਹ ਕਿਹਾ ਜਾਦੂ ਨੀ ਮਾਏ, ਸ਼ੀਸ਼ਾ ਕੀ ਰੰਗ ਦਿਖਾਏ, ਇਹ ਕਿਹਾ ਜਾਦੂ ਨੀ ਮਾਏ, ਸ਼ੀਸ਼ਾ ਕੀ ਰੰਗ ਦਿਖਾਏ, ਸ਼ੀਸ਼ੇ ਦੇ ਅੰਦਰ ਹੈ ਕੋਈ ਜਾਂ ਮਨ ਦਾ ਚੋਰ ਭੁਲੇਖਾ ਖਾਏ। ਲੰਮਾ ਹੌਕਾ ਲੈ ਮਾਂ ਬੋਲੀ, ਇੱਕ ਰੁੱਤੇ ਫੁੱਲ ਖਿੜਦੇ ਧੀਏ, ਇੱਕ ਰੁੱਤੇ ਕਮਲਾਉਂਦੇ, ਇੱਕ ਰੁੱਤੇ ਫੁੱਲ ਖਿੜਦੇ ਧੀਏ, ਇੱਕ ਰੁੱਤੇ ਕਮਲਾਉਂਦੇ, ਇੱਕ ਰੁੱਤੇ ਪਾਣੀ ਦੇ ਅੰਦਰੋਂ ਸਾਰੇ ਰੰਗ ਹੀ ਨਜ਼ਰੀ ਆਉਂਦੇ, ਉਮਰ ਵਿਹਾ ਕੇ ਸ਼ੀਸ਼ੇ ਦਾ ਰੰਗ ਜਦ ਧੁੰਦਲਾ ਹੋ ਜਾਂਦਾ, ਸ਼ੀਸ਼ੇ ਦਾ ਚੰਨ ਸ਼ੀਸ਼ੇ ਅੰਦਰ ਖੌਰੇ ਕਦ ਬੁੱਝ ਜਾਂਦਾ, ਉਮਰ ਵਿਹਾ ਕੇ ਸ਼ੀਸ਼ੇ ਦਾ ਰੰਗ ਜਦ ਧੁੰਦਲਾ ਹੋ ਜਾਂਦਾ, ਸ਼ੀਸ਼ੇ ਦਾ ਚੰਨ ਸ਼ੀਸ਼ੇ ਅੰਦਰ ਖੌਰੇ ਕਦ ਬੁੱਝ ਜਾਂਦਾ, ਸੂਹਾ ਰੰਗ ਚੇਤਿਆਂ ਦੇ ਵਿੱਚ ਜੇ ਰਹੇ ਸਦੀਵੀ ਜਗਦਾ, ਸੂਹਾ ਰੰਗ ਚੇਤਿਆਂ ਦੇ ਵਿੱਚ ਜੇ ਰਹੇ ਸਦੀਵੀ ਜਗਦਾ, ਤੱਤੀਆਂ ਬਾਵਾਂ ਸਭ ਸਹਿ ਲਈਏ ਨਾਲ ਉਲਾਂਭਾ ਜਗਦਾ, ਉਸ ਰੰਗ ਦੀ ਲੋਹ ਨਾ ਬੁੱਝਦੀ, ਲਿਸ਼ਕੇ ਵਿੱਚ ਹਨੇਰ ਨੀ ਧੀਏ, ਲਿਸ਼ਕੇ ਵਿੱਚ ਹਨੇਰ, ਸਭ ਕਰਮਾਂ ਦੇ ਗੇੜ ਨੀ ਧੀਏ, ਸਭ ਕਰਮਾਂ ਦੇ ਗੇੜ, ਤੇਜ਼ ਹਵਾਵਾਂ ਦੇ ਵਿੱਚ ਦੀਵਾ ਜਦ ਜਗਦਾ ਜਗਦਾ ਬੁੱਝ ਜਾਂਦਾ ਹੈ, ਤੇਜ਼ ਹਵਾਵਾਂ ਦੇ ਵਿੱਚ ਦੀਵਾ ਜਦ ਜਗਦਾ ਜਗਦਾ ਬੁੱਝ ਜਾਂਦਾ ਏ, ਸ਼ੀਸ਼ੇ ਦਾ ਚੰਨ ਸ਼ੀਸ਼ੇ ਵਿੱਚ ਹੀ ਡੁੱਬਦਾ ਡੁੱਬਦਾ ਡੁੱਬ ਜਾਂਦਾ ਏ, ਮਹਿਕਾਂ ਦੀ ਰੁੱਤ ਲੰਘ ਜਾਂਦੀ ਜਦ ਰੁੱਤ ਨਾ ਆਉਂਦੀ ਫੇਰ, ਸਭ ਸਮਿਆਂ ਦੇ ਗੇੜ ਨੀ ਧੀਏ, ਸਭ ਸਮਿਆਂ ਦੇ ਗੇੜ। ਅਗਲੀ ਨਜ਼ਮ, ਉਹ ਜ਼ਮਾਨਾ ਨਹੀਂ ਹੁਣ, ਉਹ ਜ਼ਮਾਨਾ ਨਹੀਂ ਹੁਣ ਜਦ ਪੰਚਾਂ ਵਿੱਚ ਪਰਮੇਸ਼ਰ ਵੱਸਦਾ ਸੀ, ਉਹ ਜ਼ਮਾਨਾ ਨਹੀਂ ਹੁਣ ਜਦ ਪੰਚਾਂ ਵਿੱਚ ਪਰਮੇ

ਪਰਮੇਸ਼ਰ ਵੱਸਦਾ ਸੀ ਜਾਂ ਧੀ ਧਿਆਣੀ ਸਭ ਦੀ ਸਾਂਝੀ ਮੰਨੀ ਜਾਂਦੀ ਸੀ। ਜਦ ਕਾਵਾਂ ਹੱਥ ਸੁਨੇਹੇ ਭੇਜੇ ਜਾਂਦੇ ਸਨ, ਜਦ ਰਾਹੀ ਪਾਂਧੀ ਕਿਸੇ ਦਰ ਤੋਂ ਤਿਹਾਇਆ ਨਹੀਂ ਸੀ ਮੁੜਦਾ। ਉਹ ਜ਼ਮਾਨਾ ਨਹੀਂ ਹੁਣ, ਸਮਾਂ ਵੀ ਰੁਕਿਆ ਹੈ ਕਦੇ। ਸਮੇਂ ਦੇ ਨਾਲ ਜ਼ਮਾਨੇ ਦੇ ਤੌਰ ਵੀ ਬਦਲ ਜਾਂਦੇ, ਸਮੇਂ ਦੇ ਨਾਲ ਜ਼ਮਾਨੇ ਦੇ ਤੌਰ ਵੀ ਬਦਲ ਜਾਂਦੇ ਨੇ। ਹੁਣ ਕੁੜੀਆਂ ਵੀ ਚਿੜੀਆਂ ਨਹੀਂ ਰਹੀਆਂ, ਪੰਚਾਂ ਵਿੱਚ ਪਰਮੇਸ਼ਰ ਨਹੀਂ ਰਿਹਾ, ਮੂੰਹ ਮੁਲਾਜ਼ੇ ਇਨਸਾਫ ਦੇ ਪਲੜੇ ਉੱਚੇ ਨੀਵੇਂ ਕਰ ਹੀ ਦਿੰਦੇ ਨੇ। ਨਾ ਉਹ ਰਾਹੀ ਨਾ ਰਸਤੇ ਪਲਾਂ ਚਲਾਂ ਵਿੱਚ ਸੁਨੇਹੇ ਮਿਲ ਜਾਂਦੇ ਨੇ। ਸੁਨੇਹੇ ਕੀ, ਮੂੰਹੋਂ ਮੂੰਹ ਗੱਲਾਂ ਹੋ ਜਾਂਦੀਆਂ। ਜਵਾਨੀ ਦੀਆਂ ਪੌਂ ਬਾਰਾਂ ਨੇ ਹੁਣ, ਨਾ ਬੇਲੇ ਕੱਛਣੇ ਪੈਂਦੇ ਨਾ ਨਦੀ ਪਾਰ ਕਰਨ ਦੀ ਲੋੜ। ਜਵਾਨੀ ਦੀਆਂ ਪੌਂ ਬਾਰਾਂ ਨੇ ਹੁਣ, ਨਾ ਬੇਲੇ ਕੱਛਣੇ ਪੈਂਦੇ ਨਾ ਨਦੀ ਪਾਰ ਕਰਨ ਦੀ ਲੋੜ। ਬੜੀ ਔਖੀ ਹੋ ਜਾਂਦੀ ਚੋਰਾਂ ਦੀ ਪੈੜ ਨੱਪਣੀ। ਇਹਦਾ ਮਤਲਬ ਇਹ ਵੀ ਨਹੀਂ ਕਿ ਚੋਰ ਸਿਪਾਹੀ ਦੀ ਖੇਡ ਹੀ ਖਤਮ ਹੋ ਗਈ। ਇਹਦਾ ਮਤਲਬ ਇਹ ਵੀ ਨਹੀਂ ਕਿ ਚੋਰ ਸਿਪਾਹੀ ਦੀ ਖੇਡ ਹੀ ਖਤਮ ਹੋ ਗਈ। ਤੌਰ ਤਰੀਕੇ ਹੀ ਬਦਲੇ ਨੇ, ਚੋਰੀ ਯਾਰੀ ਨਹੀਂ, ਵਣਜ ਵਪਾਰ ਦੇ ਵਹੀ ਖਾਤੇ ਬਦਲੇ ਨੇ, ਇਬਾਰਤ ਨਹੀਂ। ਜ਼ਮਾਨੇ ਦੀ ਗਤੀ ਨਾਲ ਗਤੀਵਾਨ ਹੋ ਰਿਹਾ ਇਹ ਆਦਮੀ। ਨਾ ਰਾਜਾ ਭੋਜ ਬਦਲਿਆ, ਨਾ ਗੰਗੂ ਤੇਲੀ, ਸਭ ਕੁਝ ਰਾਜੇ ਦਾ, ਰਾਜਾ ਸ਼ਾਹਾਂ ਦਾ ਧੂੰਆਂ ਧੁਖਦਾ ਰਹਿੰਦਾ। ਰਾਜਾ ਚੋਰ ਮੋਰਾਂ ਨੂੰ ਤਲੀਆਂ 'ਤੇ ਚੋਗ ਚਗਾਉਂਦਾ, ਆਪਣੀ ਬੰਸਰੀ ਵਜਾਉਂਦਾ ਰਹਿੰਦਾ। ਉਹ ਜ਼ਮਾਨਾ ਨਹੀਂ ਹੁਣ, ਚਕਾ ਚੌਂਧ ਰੌਸ਼ਨੀ ਹੈ, ਕਿਧਰੇ ਗੂੜਾ ਹਨੇਰਾ। ਸਾਰੇ ਤਿੱਥ ਤਿਉਹਾਰ ਬਾਜ਼ਾਰ ਨੇ ਖੋਹ ਲਏ ਨੇ, ਸਾਰੇ ਤਿੱਥ ਤਿਉਹਾਰ ਬਾਜ਼ਾਰ ਨੇ ਖੋਹ ਲਏ ਨੇ। ਬੰਦਾ ਵੀ ਮੰਡੀ ਦਾ ਮਾਲ ਬਣ ਗਿਆ, ਸੌਖਾ ਨਹੀਂ ਸਮੇਂ ਦੇ ਚੋਰ ਨੂੰ ਫੜਨਾ। ਬਹੁਤ ਜ਼ਰੂਰੀ ਹੈ ਜ਼ਮਾਨੇ ਦੇ ਤੌਰ ਨੂੰ ਸਮਝਣਾ, ਸਮੇਂ ਦੀ ਕੰਨੀ ਫੜਨਾ। ਅਲੀ ਬਾਬੇ ਦਾ ਵੇਲਾ ਨਹੀਂ ਰਿਹਾ ਹੁਣ, ਉਹ ਜ਼ਮਾਨਾ ਨਹੀਂ ਹੁਣ। ਰੁਮਾਲ ਅਤੇ ਪੇਪਰ ਨੈਪਕਿਨ ਕੱਢਣਾ, ਰੁਮਾਲ ਦੇ ਗਿਆ, ਆਪ ਬਹਿ ਗਿਆ ਵਲੈਤ ਵਿੱਚ ਜਾ ਕੇ। ਰੁਮਾਲ ਨੂੰ ਨੀਝ ਲਾਲਾ ਦੇਖਦੀ, ਉਹ ਗੀਤ ਦੇ ਨਾਲ ਨਾਲ ਤੁਰਦੀ। ਕੱਢਣਾ ਰੁਮਾਲ ਦੇ ਗਿਆ, ਆਪ ਬਹਿ ਗਿਆ ਵਲੈਤ ਵਿੱਚ ਜਾ ਕੇ। ਰੁਮਾਲ ਨੂੰ ਨੀਝ ਲਾਲਾ ਦੇਖਦੀ, ਉਹ ਗੀਤ ਦੇ ਨਾਲ ਤੁਰਦੀ। ਪਰਦੇਸੀ ਨੂੰ ਚੇਤੇ ਕਰਦਿਆਂ ਰੁਮਾਲ ਉੱਤੇ ਰੰਗ ਬਿਰੰਗੇ ਫੁੱਲ ਕੱਢਦੀ, ਧਾਗਿਆਂ ਦੇ ਰੰਗਾਂ ਵਿੱਚ ਰੰਗੀ, ਉਹ ਸੁਪਨਿਆਂ ਦੇ ਮਹਿਲ ਉਸਾਰਦੀ। ਰੁਮਾਲ ਨੂੰ ਨੀਝ ਲਾਲਾ ਦੇਖਦੀ, ਰੁਮਾਲ 'ਤੇ ਕੱਢਿਆ ਫੁੱਲ ਇੱਕ ਦਿਨ ਵਿਹੜੇ ਵਿੱਚ ਖਿੜ ਪਿਆ। ਰੁਮਾਲ 'ਤੇ ਕੱਢਿਆ ਫੁੱਲ ਇੱਕ ਦਿਨ ਵਿਹੜੇ ਵਿੱਚ ਖਿੜ ਗਿਆ, ਵਿਹੜਾ ਮਹਿਕਿਆ, ਪੌਣਾਂ ਵਿੱਚ ਲੋਰੀਆਂ ਦੀ ਗੂੰਜ। ਫੁੱਲ ਵਿੱਚੋਂ ਉਹ ਪਰਦੇਸੀ ਦੇ ਨਕਸ਼ਿਖ ਨਿਹਾਰ ਲਈ, ਗੀਤਾਂ 'ਚ ਨਿਹੋਰੇ ਦਿੰਦੀ ਪਿਆਰ ਲਈ। ਰੁਮਾਲ 'ਤੇ ਕੱਢਿਆ ਫੁੱਲ ਇੱਕ ਦਿਨ ਵਿਹੜੇ ਵਿੱਚ ਖਿੜ ਗਿਆ। ਪੱਕੇ ਬੇਰ ਹੌਲੀ ਹੌਲੀ ਬੁਸਣ ਲੱਗੇ, ਪਤਾ ਹੀ ਨਹੀਂ ਲੱਗਿਆ ਸੰਧੂਰੀ ਰੰਗ ਕਦੋਂ ਸੌਲਾ ਹੋ ਗਿਆ। ਪਤਾ ਹੀ ਨਹੀਂ ਲੱਗਿਆ ਸੰਧੂਰੀ ਰੰਗ ਕਦੋਂ ਸੌਲਾ ਹੋ ਗਿਆ। ਰੰਗਲੇ ਧਾਗੇ ਸੂਤ ਦੀਆਂ ਤੰਦਾਂ ਵਿੱਚ ਵਟ ਗਏ, ਤੰਦਾਂ ਕਤਦੀ ਦੇ ਮੂੰਹੋਂ ਬਿਰਹਾ ਦੇ ਬੋਲ ਨਿਕਲਦੇ। ਢਲਦੀ ਉਮਰੇ ਵੀ ਸੌਣ ਦੀ ਰੁੱਤ ਪਿੰਡਾਂ ਲੂਹ ਜਾਂਦੀ, ਧਾਗਿਆਂ ਦੇ ਰੰਗ ਸਤਰੰਗੀ ਪੀਂਘ ਬਣ ਦਿਸਦੇ, ਲੋਪ ਹੋ ਜਾਂਦੇ। ਕਿੰਨੀ ਅਹੁਦ ਹੰਢਾ ਲੈਂਦਾ ਸੀ ਇੱਕ ਰੁਮਾਲ, ਹੁਣ ਤਾਂ ਪੇਪਰ ਨੈਪਕਿਨ ਨੇ, ਸੋਈ ਤਾਂ ਕੀ ਕਲਮ ਦੀ ਨੋਕ ਵੀ ਬਰਦਾਸ਼ਤ ਨਹੀਂ ਕਰਦੇ। ਹੁਣ ਤਾਂ ਪੇਪਰ ਨੈਪਕਿਨ ਨੇ, ਸੋਈ ਤਾਂ ਕੀ ਕਲਮ ਦੀ ਨੋਕ ਵੀ ਬਰਦਾਸ਼ਤ ਨਹੀਂ ਕਰਦੇ। ਕਾਗਜ਼ ਤਾਂ ਆਖਰ ਕਾਗਜ਼ ਹੀ ਹੁੰਦਾ ਹੈ ਨਾ, ਇਹ ਕਾਗਜ਼ ਹੰਝੂਆਂ ਦੇ ਭਾਰ ਸਹਿਣ ਜੋਗਾ ਵੀ ਨਹੀਂ ਰਿਹਾ। ਨਵੀਂ ਨਜ਼ਮ ਇਹ, ਸੁਨਹਿਰੀ ਮਿਰਗ ਅਤੇ ਸ਼ਿਕਾਰੀ। ਦੁਨੀਆ ਤੋਂ ਬੇਖਬਰ ਇੱਕੋ ਗੇੜ ਘੁੰਮਦਾ ਏ ਕੋਹਲੂ ਦਾ ਬਲ। ਦੁਨੀਆ ਤੋਂ ਬੇਖਬਰ ਇੱਕੋ ਗੇੜ ਘੁੰਮਦਾ ਏ ਕੋਹਲੂ ਦਾ ਬਲਦ, ਢਿੱਡ ਜੋ ਭਰਨਾ ਹੋਇਆ। ਹਰ ਇੱਕ ਦਾ ਆਪਣਾ ਘੇਰਾ, ਹਰ ਘੇਰੇ ਦੀ ਆਪਣੀ ਦੁਨੀਆ। ਕੌਣ ਨੇ ਉਹ ਜੋ ਘੇਰਿਆਂ ਵਿੱਚ ਘੁੰਮਦੇ ਬੀਤ ਜਾਂਦੇ ਨੇ, ਕੌਣ ਨੇ ਉਹ ਜੋ ਘੇਰਿਆਂ ਵਿੱਚ ਘੁੰਮਦੇ ਬੀਤ ਜਾਂਦੇ ਨੇ। ਨਹੀਂ ਜਾਣਦੇ ਇਹ ਕਿਵੇਂ ਬਣੇ, ਉਹ ਨਹੀਂ ਜਾਣਦੇ ਘੇਰਿਆਂ ਨੂੰ ਉਲੰਘਣਾ। ਘੇਰਿਆਂ ਦੇ ਬਾਹਰ ਸੁਨਹਿਰੀ ਮਿਰਗ ਦੌੜ ਰਿਹਾ ਏ, ਉਹਦੇ ਪਿੱਛੇ ਦੌੜ ਰਿਹਾ ਏ ਸ਼ਿਕਾਰੀ ਦਾ ਘੋੜਾ। ਘੇਰਿਆਂ ਦੇ ਬਾਹਰ ਸੁਨਹਿਰੀ ਮਿਰਗ ਦੌੜ ਰਿਹਾ ਏ, ਉਹਦੇ ਪਿੱਛੇ ਦੌੜ ਰਿਹਾ ਏ ਸ਼ਿਕਾਰੀ ਦਾ ਘੋੜਾ। ਦਗੜ ਦਗੜ ਦਗੜ ਦਗੜ, ਸ਼ਬਦਾਂ ਦੀ ਆਪਣੀ ਦੁਨੀਆ, ਆਪਣਾ ਵਿਸਤਾਰ, ਕੁਝ ਘੇਰਿਆਂ ਦੇ ਅੰਦਰ ਕੁਝ ਬਾਹਰ। ਝੁੰਡਾਂ ਦੇ ਝੁੰਡ ਕਬੂਤਰ ਉੱਡਦੇ, ਉਹਨਾਂ ਦੀ ਆਪਣੀ ਧਰਤੀ, ਆਪਣਾ ਅੰਬਰ। ਇੱਕ ਵਾਰ ਕਬੂਤਰ ਫਸੇ ਅਤੇ ਜਾਲ ਲੈ ਕੇ ਉੱਡ ਗਏ, ਇੱਕ ਵਾਰ ਕਬੂਤਰ ਫਸੇ ਅਤੇ ਜਾਲ ਲੈ ਕੇ ਉੱਡ ਗਏ। ਸ਼ਿਕਾਰੀ ਹੈਰਾਨ, ਕਿਸੇ ਨੇ ਕੁਝ ਸਿੱਖਿਆ ਕਿ ਨਹੀਂ, ਪਰ ਸ਼ਿਕਾਰੀ ਨਵੇਂ ਤਰੀਕੇ ਲੱਭਣ ਲੱਗਾ। ਹੋਰ ਕਿੰਨੀਆਂ ਕਥਾਵਾਂ,
ਕੱਛੂ ਅਜੇ ਵੀ ਧਰਤੀ 'ਤੇ ਸਹਿਜ ਤੋਂ

0: ਤੁਰੀ ਤੁਰਦਾ ਹੈ। ਪਾਣੀ ਵਿੱਚ ਤੈਰਨਾ ਹੋਰ ਗੱਲ, ਘੋੜੇ ਤਾਂ ਘੋੜੇ ਹੁੰਦੇ ਨੇ, ਮਾਲਕ ਦੇ ਵਫ਼ਾਦਾਰ, ਬਲਦ, ਕਬੂਤਰ, ਕੱਛੂ, ਘੋੜੇ, ਆਦਮੀ, ਕੋਈ ਸ਼ਿਕਾਰ, ਕੋਈ ਸ਼ਿਕਾਰੀ, ਨਵੇਂ ਜਾਲ, ਨਵੇਂ ਘੇਰੇ, ਨਵੇਂ ਰਸਤੇ। ਤੀਸਰੇ ਮਹਾਂਯੁੱਧ ਦੀ ਸੰਭਾਵਨਾ ਵਿੱਚ ਮੌਤ ਦਾ ਚਿਹਰਾ ਦੇਖ ਰਿਹਾ ਹੈ ਆਦਮੀ। ਤੀਸਰੇ ਮਹਾਂਯੁੱਧ ਦੀ ਸੰਭਾਵਨਾ ਵਿੱਚ ਮੌਤ ਦਾ ਚਿਹਰਾ ਦੇਖ ਰਿਹਾ ਹੈ ਆਦਮੀ, ਫਿਰ ਵੀ ਦੂਸਰੀਆਂ ਧਰਤੀਆਂ ਦੇ ਜੀਵਨ ਭਾਲ ਰਿਹਾ, ਉੱਡਣ ਤਸ਼ਤਰੀਆਂ ਉੱਡ ਰਹੀਆਂ, ਪਰ ਕੋਲੂ ਦਾ ਬੈਲ ਉਸੇ ਤਰ੍ਹਾਂ ਘੁੰਮ ਰਿਹਾ। ਕਬੂਤਰ ਜਾਲ ਵਿੱਚ ਫਸ ਰਹੇ ਨੇ, ਕੱਛੂ ਨੇ ਦੌੜ ਕੇਵਲ ਕਿਤਾਬਾਂ ਵਿੱਚ ਜਿੱਤੀ, ਘੇਰਿਆਂ ਦੇ ਬਾਹਰ ਘੋੜੇ ਦੌੜ ਰਹੇ ਨੇ, ਘੋੜੇ ਉੱਡ ਰਹੇ ਨੇ, ਅਤੇ ਸ਼ਿਕਾਰੀ ਨਿੱਤ ਨਵੇਂ ਤਰੀਕੇ ਲੱਭ ਰਿਹਾ ਹੈ। ਅਗਲੀ ਨਜ਼ਮ, ਇੰਨੇ ਵਰ੍ਹਿਆਂ ਪਿੱਛੋਂ ਘਰ ਨੂੰ ਘਰ ਬਣਾਈ ਰੱਖਣ ਲਈ ਬੇਘਰ ਵੀ ਹੋਣਾ ਪੈਂਦਾ ਹੈ। ਘਰ ਨੂੰ ਘਰ ਬਣਾਈ ਰੱਖਣ ਲਈ ਬੇਘਰ ਵੀ ਹੋਣਾ ਪੈਂਦਾ ਹੈ। ਨਵੀਂ ਧਰਤੀ, ਨਵੀਂ ਭਾਖਿਆ, ਪਿਛਲਿਆਂ ਦਾ ਮੋਹ ਦੂਰ ਤਾਂ ਹੀ ਪਿੱਛਾ ਕਰਦਾ, ਬੇਗਾਨੀ ਧਰਤ 'ਤੇ ਜਿਉਂਦਿਆਂ ਰੱਖ ਲਿਆ। ਘਰ ਨੂੰ ਘਰ ਬਣਾਈ ਰੱਖਣ ਲਈ ਬੇਘਰ ਵੀ ਹੋਣਾ ਪੈਂਦਾ। ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ, ਕਿੰਨਾ ਕੁਝ ਬਦਲ ਚੁੱਕਿਆ ਹੋਏਗਾ। ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ, ਕਿੰਨਾ ਕੁਝ ਬਦਲ ਚੁੱਕਿਆ ਹੋਏਗਾ। ਜਿਹੜੇ ਝੱਗਿਆਂ ਨਾਲ ਹੱਥ ਪੂੰਝਦੇ ਸੀ, ਉਹਨਾਂ ਦੇ ਬੱਚਿਆਂ ਵਿੱਚ ਦੇ ਹੱਥ ਹੈਂਕੀ ਹੋਣਗੇ। ਜਿਹੜੇ ਝੱਗਿਆਂ ਨਾਲ ਹੱਥ ਪੂੰਝਦੇ ਸੀ, ਉਹਨਾਂ ਦੇ ਬੱਚਿਆਂ ਹੱਥ ਹੈਂਕੀ ਹੋਣਗੇ। ਗੁੱਡੇ ਗੁੱਡੀਆਂ ਪਟੋਲੇ ਖੇਡਦੀਆਂ ਕੁੜੀਆਂ ਬਣ ਗਈਆਂ ਹੋਣਗੀਆਂ ਕਬੀਲਦਾਰਨੀਆਂ। ਕੁਝ ਚਿਹਰੇ ਹੋਣਗੇ ਨਵੀਆਂ ਬਹੂਆਂ ਦੇ, ਦਿਓਰਾਂ ਨੂੰ ਮਸ਼ਕਰੀ ਕਰਦੀਆਂ ਭਾਬੀਆਂ ਦੇ। ਕੁਝ ਹੰਝੂ ਲੁਕਾਉਂਦੀਆਂ ਹੋਣਗੀਆਂ ਕੁਝ ਹਾਸੇ। ਕੁਝ ਚਿਹਰੇ ਹੋਣਗੇ ਨਵੀਆਂ ਬਹੂਆਂ ਦੇ, ਦਿਓਰਾਂ ਨੂੰ ਮਸ਼ਕਰੀ ਕਰਦੀਆਂ ਭਾਬੀਆਂ ਦੇ। ਕੁਝ ਹੰਝੂ ਲੁਕਾਉਂਦੀਆਂ ਹੋਣਗੀਆਂ ਕੁਝ ਹਾਸੇ। ਹੋ ਸਕਦਾ ਕੁਝ ਦੀਆਂ ਕਥਾਵਾਂ ਹੀ ਸੁਣਾਂ, ਨਾਲੇ ਯਾਦ ਕਰਾਂ, ਨਾਲੇ ਰੋਵਾਂ। ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ, ਕੀ ਖੰਡਰਾਂ ਦੇ ਨਕਸ਼ ਪਛਾਣੇ ਜਾਣਗੇ। ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ, ਕੀ ਖੰਡਰਾਂ ਦੇ ਨਕਸ਼ ਪਛਾਣੇ ਜਾਣਗੇ। ਕਿਹੋ ਜਿਹੇ ਹੋਣਗੇ ਬੂਹਿਆਂ ਦੇ ਨਕਸ਼, ਕਿੰਨੇ ਕੁ ਰੁੱਖ ਹਰੇ ਮਿਲਣਗੇ, ਕਿੰਨੇ ਖੜ ਸੁੱਕ। ਕਿਹੋ ਜਿਹੇ ਹੋਣਗੇ ਨਵੇਂ ਬੂਹਿਆਂ ਦੇ ਨਕਸ਼, ਕਿੰਨੇ ਕੁ ਰੁੱਖ ਹਰੇ ਮਿਲਣਗੇ, ਕਿੰਨੇ ਖੜ ਸੁੱਕ। ਮਿਲਣਗੇ ਵੀ ਜਾਂ ਨਹੀਂ ਮਿਲਣਗੇ, ਬੂਹੇ ਬਣ ਗਏ ਹੋਣਗੇ ਜਾਂ ਬਾਰੀਆਂ। ਜੋ ਸਿਵਿਆਂ ਦੀ ਅਗਨ ਜਲੇ ਹੋਣਗੇ, ਉਹਨਾਂ ਬਾਰੇ ਕਿਸ ਤੋਂ ਪੁੱਛਾਂਗਾ। ਜੋ ਸਿਵਿਆਂ ਦੀ ਅਗਨ ਜਲੇ ਹੋਣਗੇ, ਉਹਨਾਂ ਬਾਰੇ ਕਿਸ ਤੋਂ ਪੁੱਛਾਂਗਾ। ਇੰਨੇ ਵਰ੍ਹਿਆਂ ਬਾਅਦ ਜਦ ਘਰ ਪਰਤਾਂਗਾ, ਉਹ ਕੁੰਡਾ ਖੋਲੇਗੀ, ਭਰੀਆਂ ਅੱਖਾਂ ਨਾਲ ਮੇਰੇ ਨਕਸ਼ਾਂ ਨੂੰ ਛੋਹੇਗੀ। ਉਹ ਕੁੰਡਾ ਖੋਲੇਗੀ, ਭਰੀਆਂ ਅੱਖਾਂ ਨਾਲ ਮੇਰੇ ਨਕਸ਼ਾਂ ਨੂੰ ਛੋਹੇਗੀ। ਸਿੱਲੀਆਂ ਅੱਖਾਂ ਨਾਲ ਮੈਂ ਉਸ ਨੂੰ ਨਿਹਾਰਾਂਗਾ, ਹੰਝੂਆਂ ਨੂੰ ਕਹਾਂਗਾ ਥੋੜ੍ਹਾ ਰੁਕੋ, ਹੰਝੂਆਂ ਨੂੰ ਕਹਾਂਗਾ ਥੋੜ੍ਹਾ ਰੁਕੋ, ਦੇਖ ਲੈਣ ਦਿਓ ਘਰ ਦੇ ਨੈਣ ਨਕਸ਼, ਅੱਖਾਂ ਦੀ ਤੇ ਵੀ ਬੁਝਾ ਲਾਂਗਾ। ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ।
1: ਮਿੱਤਰੋ, ਅੱਜ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਵੀ ਮਨਾਇਆ ਜਾ ਰਿਹਾ ਹੈ। 2007 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਇਸ ਦਿਨ ਦੀ ਸਥਾਪਨਾ ਦਾ ਮਤਾ ਪਾਸ ਕੀਤਾ ਸੀ। ਲੋਕਤੰਤਰ ਦਾ ਅੰਤਰਰਾਸ਼ਟਰੀ ਦਿਵਸ ਇਹ ਯਾਦ ਰੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ ਕਿ ਲੋਕਤੰਤਰ ਲੋਕਾਂ ਦੁਆਰਾ, ਲੋਕਾਂ ਦਾ ਅਤੇ ਲੋਕਾਂ ਵਾਸਤੇ ਹੈ। ਅੱਜ ਦੇ ਸੰਸਾਰ ਵਿੱਚ ਲੋਕਤੰਤਰ ਦੇ ਸੰਕਲਪ ਅਤੇ ਵਿਚਾਰ ਨੂੰ ਸਵੀਕਾਰ ਕਰਨਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਵਰਤਮਾਨ ਸਮਿਆਂ ਵਿੱਚ ਸ਼ਾਸਨ ਤੇ ਸੇਵਾ ਦਾ ਸੁਮੇਲ ਇਸ ਤੋਂ ਬਿਹਤਰ ਨਹੀਂ ਹੋ ਸਕਦਾ। ਲੋਕਤੰਤਰ ਦਿਵਸ ਲੋਕਾਂ ਨੂੰ ਇਹ ਯਾਦ ਦਿਵਾਉਣ ਲਈ ਇੱਕ ਆਦਰਸ਼ ਦਿਨ ਹੈ ਕਿ ਲੋਕਤੰਤਰ ਦੇ ਸੰਕਲਪ ਨੇ ਮਨੁੱਖਾਂ ਦੇ ਬੁਨਿਆਦੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਸਹਾਇਤਾ ਪ੍ਰਦਾਨ ਕੀਤੀ ਹੈ। ਸੋ ਆਓ ਇਸ ਦਿਨ ਜਸ਼ਨ ਮਨਾਉਂਦੇ ਹੋਏ ਸੁਣੀਏ ਇਹ ਗੀਤ, ਪਿੱਪਲ ਦਿਆ ਪੱਤਿਆ ਬੇ, ਜਿਸ ਨੂੰ ਆਵਾਜ਼ ਦਿੱਤੀ ਹੈ ਦੇਬੀ ਮਖਸੂਸਪੁਰੀ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਪਿੱਪਲ ਦਿਆ ਪੱਤਿਆਂ ਵੇ। ਹੁਣ ਪੇਸ਼ ਹੈ ਇਹ ਗੀਤ ਬਾਬੁਲ ਮੇਰੀਆਂ ਗੁੱਡੀਆਂ, ਜਿਸ ਨੂੰ ਆਵਾਜ਼ ਦਿੱਤੀ ਏ ਹਰਭਜਨ ਮਾਨ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਬਾਬਲ ਮੇਰੀਆਂ ਗੁੱਡੀਆਂ। ਹੁਣ ਪੇਸ਼ ਹੈ ਇਹ ਗੀਤ ਉਸ ਉੱਤੇ ਸੱਜਣ ਮਿਲਾ ਦੇ ਜਿਸ ਨੂੰ ਆਵਾਜ਼ ਦਿੱਤੀ ਏ ਹਰਜੀਤ ਹਰਮਨ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਉਹ ਸਰੂਤੇ ਸੱਜਣ ਮਿਲਾ ਦੇ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलोहर्ट्ज़, DRM 810 किलोहर्ट्ज़ पर। अभी आप सुन रहे थे फिल्म एक ही फिल्म से कार्यक्रम, और अब से कुछ ही देर में आप सुनेंगे उर्दू, पंजाबी, उर्दू, इंग्लिश और हिंदी में समाचार।
1: नमस्कार, यह आकाशवाणी है। खबरों के इस बुलेटिन नाल मैं यादविंदर सिंह, पहला सुनो बुलेटिन दिया खास खबरां। ਅਬੋਧਾ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਗਾਂਧੀ ਨਗਰ ਚ ਵਰਲਡ ਸਰਕੂਲਰ ਇਕਾਨਮੀ ਫੋਰਮ 2026 ਸੰਮੇਲਨ ਨੂੰ ਸੰਬੋਧਨ ਕਰਦਿਆਂ ਨਿਰੰਤਰ ਵਿਕਾਸ ਢਾਂਚੇ ਚ ਸਰਕੂਲਰ ਇਕਾਨਮੀ ਦੇ ਸਿਧਾਂਤ ਨੂੰ ਸ਼ਾਮਲ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਉਦਯੋਗਾਂ ਵਿਚਕਾਰ ਭਾਈਵਾਲੀ ਭਾਰਤ ਦੇ ਰੱਖਿਆ ਉਤਪਾਦਨ ਦਾ ਆਲਮੀ ਕੇਂਦਰ ਬਣਾਉਣ ਚ ਅਹਿਮ ਭੂਮਿਕਾ ਨਿਭਾ ਸਕਦੀ ਏ। केंद्रीय जांच ब्यूरो CBI ने सेलिब्रिटी मैनेजर दशा सालियान की मौत के मामले में FIR दर्ज की। भारत का राष्ट्रीय लोक सेवा प्रसारक दूरदर्शन आज अपना 60वां स्थापना दिवस मना रहा है। भारत और अफगानिस्तान विचकार दूजा 2020 अंतर्राष्ट्रीय क्रिकेट मैच आज शामी 7:30 बजे दिल्ली खेला जाएगा। दसवां वर्ल्ड सर्कुलर इकोनॉमी फोरम 2026 सम्मेलन अज गांधी नगर के महात्मा मंदिर च शुरू हो गया है। चौगिरदा जंगलात और जलवायु तब्दीली बारे केंद्रीय मंत्री भुपेंद्र यादव और गुजरात के मुख्यमंत्री भुपेंद्र पटेल ने सांझे तौर पर इसका उद्घाटन किया। यह सम्मेलन भारत च पहली बार हो रहा है। इस विच 65 तो वध देशों के 2000 तो वध हिस्सेदार शामिल हो रहे हैं। इसका विषय सर्कुलर इकोनॉमी ਲੋਕਾਂ ਅਤੇ ਖੁਸ਼ਹਾਲੀ ਲਈ ਤਬਦੀਲੀ ਏ। ਉਦਘਾਟਨੀ ਸਮਾਗਮ ਚ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਨਿਰੰਤਰ ਵਿਕਾਸ ਦੇ ਮੁੱਦੇ ਚ ਸਰਕੂਲਰ ਇਕਾਨਮੀ ਦੇ ਸਿਧਾਂਤ ਨੂੰ ਸ਼ਾਮਲ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਮੁੜ ਵਰਤੋਂ, ਮੁਰੰਮਤ ਅਤੇ ਸੰਭਾਲ ਵਰਗੇ ਆਪਣੇ ਪ੍ਰਾਚੀਨ ਤਰੀਕਿਆਂ ਨੂੰ ਸਮਕਾਲੀ ਨੀਤੀਆਂ ਚ ਸ਼ਾਮਲ ਕਰਕੇ ਉਨ੍ਹਾਂ ਦਾ ਆਧੁਨਿਕੀਕਰਨ ਕੀਤਾ ਏ। ਉਨ੍ਹਾਂ ਕਿਹਾ
2: रिपेयर बिफोर रिप्लेस, बदलने से पहले मरम्मत करें, फेंकने से पहले पुनः उपयोग करें और कचरे में डालने से पहले संसाधन का पुनर्चक्रण करें। प्रधानमंत्री नरेंद्र मोदी के नेतृत्व में भारत ने पर्यावरण संरक्षण अधिनियम 1986 के अंतर्गत विभिन्न प्रकार के कचरे के लिए क्षेत्र विशिष्ट नियमों की समीक्षा करके कचरा प्रबंधन को नियंत्रित करने वाले कानूनी ढांचे को लगातार मजबूत किया है। हमारा उद्देश्य स्पष्ट है, कचरे को अब किसी उत्पाद की यात्रा का अंत नहीं बल्कि एक नए संसाधन चक्र की शुरुआत के रूप में देखा जाना चाहिए।
3: बट एज द बिगनिंग ऑफ अनदर रिसोर्स साइकिल।
1: ਬ੍ਰਿਕਸ ਨਵੀਂ ਦਿੱਲੀ ਐਲਾਨਨਾਮਾ, ਭਾਰਤ ਯੂਰਪੀ ਸੰਘ EU ਸਾਂਝਾ ਢਾਂਚਾ ਅਤੇ ਮਿਸ਼ਨ ਲਾਈਫ ਵਰਗੀਆਂ ਵਿਸ਼ਵ ਵਿਆਪੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕੂਲਰ ਇਕਾਨਮੀ ਦੀ ਸ਼ੁਰੂਆਤ ਭਾਰਤ ਤੋਂ ਹੋਣੀ ਚਾਹੀਦੀ ਏ। ਇਸ ਮੌਕੇ ਉਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਕਿਹਾ ਕਿ ਵਿਕਾਸ, ਚੁਮੇਰਦਾ, ਖੁਸ਼ਹਾਲੀ ਅਤੇ ਸਥਿਰਤਾ ਦਾ ਆਪਸ ਚ ਤਾਲਮੇਲ ਹੋਣਾ ਚਾਹੀਦਾ ਏ। ਉਨ੍ਹਾਂ ਨੇ ਸਰਕੂਲਰ ਇਕਾਨਮੀ ਦੇ ਸਿਧਾਂਤਾਂ ਨੂੰ ਭਾਰਤ ਦੇ ਨਿਰੰਤਰ ਵਿਕਾਸ ਦੀ ਬੁਨਿਆਦ ਦਸਿਆ। ਦੋ ਦਿਨਾਂ ਸਮਾਰੋਹ ਦੌਰਾਨ 4 ਮੁੱਖ ਸੈਸ਼ਨ ਅਤੇ 16 ਵਿਸ਼ਾ ਆਧਾਰਿਤ ਸੈਸ਼ਨ ਹੋਣਗੇ, ਜਿਨ੍ਹਾਂ ਚ ਆਰਟੀਫਿਸ਼ੀਅਲ ਇੰਟੈਲੀਜੈਂਸ, AI ਦੀ ਵਰਤੋਂ, ਸਾਫ਼ ਸੁਥਰੀ ਊਰਜਾ, ਸ਼ਾਸਨ ਅਤੇ ਸਟਾਰਟਅਪ ਇਕੋਸਿਸਟਮ ਵਰਗੇ ਅਹਿਮ ਖੇਤਰ ਸ਼ਾਮਲ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਉਦਯੋਗਾਂ ਵਿਚਕਾਰ ਸਾਂਝਦਾਰੀ ਭਾਰਤ ਨੂੰ ਰੱਖਿਆ ਉਤਪਾਦਨ ਦਾ ਸੰਸਾਰ ਪੱਧਰੀ ਕੇਂਦਰ ਬਣਾਉਣ ਚ ਅਹਿਮ ਭੂਮਿਕਾ ਨਿਭਾ ਸਕਦੀ ਏ। ਸ੍ਰੀ ਸਿੰਘ ਨੇ ਨਵੀਂ ਦਿੱਲੀ ਚ DRDO ਇੰਡਸਟਰੀ ਸਿਨਰਜੀ ਮੀਟ ਵਿਮਰਸ਼ 2026 ਨੂੰ ਸੰਬੋਧਨ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ DRDO ਨੇ ਮਿਜ਼ਾਇਲਾਂ ਤੋਂ ਲੈ ਕੇ ਰਡਾਰ, ਲੜਾਕੂ ਜਹਾਜ਼ਾਂ ਤੋਂ

0: ਸਾਰੀਆਂ ਡੁੱਬੀਆਂ ਅਤੇ ਇਲੈਕਟ੍ਰੋਨਿਕ ਜੰਗੀ ਪ੍ਰਣਾਲੀਆਂ ਤੋਂ ਲੈ ਕੇ ਏਆਈ ਤੱਕ ਹਰ ਖੇਤਰ ਚ ਆਪਣੀ ਸਮਰੱਥਾ ਸਾਬਤ ਕੀਤੀ ਏ। ਸ੍ਰੀ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਰੱਖਿਆ ਖੇਤਰ ਚ ਕੀਤੇ ਗਏ ਸੁਧਾਰ ਬੇਮਿਸਾਲ ਨੇ ਅਤੇ ਕਈ ਅਹਿਮ ਫੈਸਲੇ ਲਏ ਗਏ ਨੇ।
1: अभी पिछले कुछ वर्षों में हमने डिफेंस सेक्टर में जो रिफॉर्म देखे हैं, मैं कह सकता हूं कि वह अनप्रेसिडेंटेड है। हमारे प्रधानमंत्री के विजन और लीडरशिप में हमने कई गेम चेंजिंग फैसले लिए हैं, चाहे वह पॉजिटिव इंडियाइजेशन लिस्ट हो, मेक इन इंडिया इनिशिएटिव हो, आईडेक्स हो, एडिटी हो, या फिर डिफेंस रिसर्च एंड डेवलपमेंट बजट का 25% प्राइवेट सेक्टर के लिए एलोकेशन का फैसला हो।
0: ਉਨ੍ਹਾਂ ਕਿਹਾ ਕਿ ਸਵੈ ਨਿਰਭਰਤਾ ਦਾ ਮਤਲਬ ਸਿਰਫ ਦੇਸ਼ ਵਿਚ ਕਲਪੁਰਜ਼ਾ ਮਿਜ਼ਾਈਲਾਂ ਹਥਿਆਰ ਅਤੇ ਫੌਜੀ ਪਲੇਟਫਾਰਮ ਤਿਆਰ ਕਰਨਾ ਨਹੀਂ, ਸਗੋਂ ਸਵੈ ਨਿਰਭਰਤਾ ਦੇਸ਼ ਦੇ ਸੁਭਾਅ ਅਤੇ ਸੋਚ ਦਾ ਹਿੱਸਾ ਬਣਨੀ ਚਾਹੀਦੀ ਏ। ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੈਨੇਜਰ ਰਹੀ ਦਿਸ਼ਾ ਸਾਲੀਅਮ ਦੀ ਮੌਤ ਦੇ ਮਾਮਲੇ ਚ FIR ਦਰਜ ਕੀਤੀ ਏ। ਦਿਸ਼ਾ ਦੀ ਮੌਤ 8 ਜੂਨ 2020 ਨੂੰ ਇਕ ਇਮਾਰਤ ਦੇ 12ਵੇਂ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਹੋਈ ਸੀ। ਬੰਬੇ ਹਾਈਕੋਰਟ ਦੇ ਹੁਕਮ ਤੋਂ ਬਾਅਦ ਇਹ FIR ਦਰਜ ਕੀਤੀ ਗਈ ਏ। ਇਸ ਵਿਚ ਸਾਬਕਾ ਮੁੱਖ ਮੰਤਰੀ ਉਧਵ ਠਾਕਰੇ, ਆਦਿਤਿਆ ਠਾਕਰੇ, ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਤੋਂ ਇਲਾਵਾ ਬਾਲੀਵੁੱਡ ਕਲਾਕਾਰਾਂ ਡੀਮਾ ਮੋਰੀਆ, ਰੋਹਨ ਰਾਏ, ਸੂਰਜ ਪੰਚੋਲੀ, ਰਵਾ ਚੱਕਰਵਰਤੀ, ਸ਼ੋਵਿਕ ਚੱਕਰਵਰਤੀ ਅਤੇ ਪੁਲਿਸ ਅਧਿਕਾਰੀ ਸਚਿਨ ਵਾਜੇ ਅਤੇ ਪਰਮਵੀਰ ਸਿੰਘ ਦੇ ਨਾਂ ਸ਼ਾਮਲ ਹਨ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਭਾਰਤ ਦਾ ਰਾਸ਼ਟਰੀ ਲੋਕ ਸੇਵਾ ਪ੍ਰਸਾਰਕ ਦੂਰਦਰਸ਼ਨ ਅੱਜ ਆਪਣਾ ਸਥਾਨ 68ਵਾਂ ਸਥਾਪਨਾ ਦਿਵਸ ਮਨਾ ਰਿਹਾ ਏ। ਇਸ ਲੋਕ ਸੇਵਾ ਪ੍ਰਸਾਰਕ ਦੀ ਸ਼ੁਰੂਆਤ 1959 ਵਿਚ ਆਲ ਇੰਡੀਆ ਰੇਡੀਓ ਦੇ ਅਧੀਨ ਟੈਲੀਵਿਜ਼ਨ ਸੇਵਾ ਦੀ ਅਜ਼ਮਾਇਸ਼ ਕਰਨ ਦੇ ਤੌਰ ਤੇ ਹੋਈ ਸੀ। ਪਿਛਲੇ ਕੁਝ ਸਾਲਾਂ ਦੌਰਾਨ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ, ਸਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੀ ਏਕਤਾ ਲਈ ਅਹਿਮ ਮੰਚ ਬਣ ਗਿਆ ਏ। ਦੂਰਦਰਸ਼ਨ ਆਪਣੀਆਂ ਕਈ ਬਿਹਤਰੀਨ ਸੇਵਾਵਾਂ ਜਿਵੇਂ ਸੈਟੇਲਾਈਟ ਅਤੇ ਡਾਇਰੈਕਟ ਟੂ ਹੋਮ ਸੇਵਾ ਦੇ ਜ਼ਰੀਏ 100% ਆਬਾਦੀ ਤੱਕ ਪਹੁੰਚਣ ਵਾਲਾ ਜ਼ਰੀਆ ਏ। ਭਾਰਤ ਰਤਨ ਮੋਕਸ਼ ਮੰਡਲ ਵਿਸ਼ਵੇਸ਼ ਫਰਈਆ ਦੀ ਜਨਮ ਵਰ੍ਹੇਗੰਢ ਦੇ ਮੌਕੇ ਤੇ ਅੱਜ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ ਜਾ ਰਿਹਾ ਏ। ਉਹ ਭਾਰਤ ਦੇ ਮਹਾਨ ਇੰਜੀਨੀਅਰਾਂ ਵਿਚੋਂ ਇਕ ਸਨ। ਇਹ ਦਿਵਸ ਹਰ ਸਾਲ 15 ਸਤੰਬਰ ਨੂੰ ਮਨਾਇਆ ਜਾਂਦਾ ਏ। ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਐਮ ਵਿਸ਼ਵੇਸ਼ ਵਰਈਆ ਇੰਜੀਨੀਅਰਿੰਗ ਦੇ ਮਹਾਨ ਪ੍ਰਤਿਭਾਸ਼ਾਲੀ ਵਿਅਕਤੀ ਸਨ।
2: महान इंजीनियर्स की हमारी विरासत में एक ऐसा रत्न भी हमें मिला जिसके कार्य आज भी लोगों को अचंभित कर रहे हैं, और वे थे भारत रत्न डॉक्टर एम विश्वेश्वरैया। उन्हीं की याद में 15 सितंबर को इंजीनियर्स डे के रूप में मनाया जाता है। उनके पदचिन्हों पर चलते हुए हमारे देश के इंजीनियर पूरे विश्व में अपनी अलग पहचान बना चुके हैं। मैं इस अवसर पर सभी इंजीनियरों को उनकी निर्माण शक्ति को आदरपूर्वक नमन करता हूँ।
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਵਿਚ ਕਿਹਾ ਕਿ ਐਮ ਵਿਸ਼ਵੇਸ਼ਵਰਿਆ ਦਾ ਜ਼ਿੰਦਗੀ ਦੇ ਉੱਚੇ ਮਿਆਰ, ਅਨੁਸ਼ਾਸਨ, ਨਵੀਨਤਾ ਅਤੇ ਲੋਕ ਸੇਵਾ ਦਾ ਕੀਤਾ ਕੰਮ ਸਦਾ ਮਿਸਾਲ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਖੇਤੀਬਾੜੀ ਨਾਲ ਜੁੜੇ ਲੋਕ ਪੁਰਬ ਨੁਆਖਾਈ ਮੌਕੇ ਦੇਸ਼ ਵਾਸੀਆਂ, ਖਾਸ ਕਰ ਓਡੀਸ਼ਾ ਦੇ ਲੋਕਾਂ ਨੂੰ ਵਧਾਈ ਦਿੱਤੀ ਏ। ਸੋਸ਼ਲ ਮੀਡੀਆ ਤੇ ਇਕ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਨੁਆਖਾਈ ਸਿਰਫ ਇਕ ਰਵਾਇਤੀ ਪੁਰਬ ਨਹੀਂ ਏ, ਇਹ ਰਲ ਮਿਲ ਕੇ ਭੋਜਨ ਕਰਨ ਦਾ ਵੀ ਮੌਕਾ ਏ। ਇਸ ਦੌਰਾਨ ਦੋਸਤ ਅਤੇ ਪਰਿਵਾਰਕ ਜੀ ਇਕੱਠੇ ਹੁੰਦੇ ਨੇ। ਇਹ ਪੁਰਬ ਸਮਾਜਿਕ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਏ। ਸਰਕਾਰ ਨੇ ਕਿਹਾ ਹੈ ਕਿ ਬੈਂਕ ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਜਾਂ ਰੁਪਏ ਦੁਆਰਾ ਸੰਚਾਲਿਤ ਡੈਬਿਟ ਕਾਰਡਾਂ ਰਾਹੀਂ ਕੀਤੇ ਗਏ 2000 ਰੁਪਏ ਤੱਕ ਦੇ ਲੈਣ ਦੇਣ ਜਾਂ ਭੁਗਤਾਨਾਂ ਉੱਤੇ ਚਾਰਜ ਨਹੀਂ ਲੱਗ ਸਕਦੇ। ਇਕ ਸਰਕਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਕੋਈ ਵੀ ਬੈਂਕ ਜਾਂ ਭੁਗਤਾਨ ਪ੍ਰਣਾਲੀ ਮੁਹੱਈਆ ਕਰਨ ਨਾਲ ਇਨ੍ਹਾਂ ਤਰੀਕਿਆਂ ਰਾਹੀਂ ਲੈਣ ਦੇਣ ਕਰਨ ਵਾਲੇ ਵਿਅਕਤੀਆਂ ਉੱਤੇ ਸਿੱਧੇ ਜਾਂ ਅਸਿੱਧੇ ਚਾਰਜ ਨਹੀਂ ਲਗਾ ਸਕਦਾ। ਵਿੱਤ ਮੰਤਰਾਲੇ ਨੇ UPI ਲੈਣ ਦੇਣ ਉੱਤੇ ਚਾਰਜਾਂ ਸਬੰਧੀ ਨਿਯਮਾਂ ਨੂੰ ਸਪਸ਼ਟ ਕਰਨ ਲਈ ਭੁਗਤਾਨ ਅਤੇ ਸੈਟਲਮੈਂਟ ਸਿਸਟਮ ਐਕਟ ਤਹਿਤ ਇਨ੍ਹਾਂ ਬਦਲਾਵਾਂ ਨੂੰ ਨੋਟੀਫਾਈ ਕੀਤਾ ਏ। ਬਾਗਵਾਨ ਵਿਕਾਸ ਵਿਭਾਗ, ਪੈਨਸ਼ਨ ਫੰਡ, ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ ਪੇਂਡੂ ਇਲਾਕਿਆਂ ਚ ਰਹਿਣ ਵਾਲੇ ਲੋਕਾਂ ਲਈ ਸਮਾਜਿਕ ਸੁਰੱਖਿਆ ਮਜ਼ਬੂਤ ਕਰਨ ਤੇ ਪੈਨਸ਼ਨ ਦਾ ਦਾਇਰਾ ਵਧਾਉਣ ਲਈ ਪੈਨਸ਼ਨ ਸਖੀਆਂ ਰਾਹੀਂ ਇਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ ਨੇ। ਗ੍ਰਾਮੀਣ ਵਿਕਾਸ ਮੰਤਰਾਲੇ ਨੇ ਕਿਹਾ ਹੈ ਕਿ ਇਸ ਸਮਝੌਤੇ ਤਹਿਤ ਦੀਨ ਦਿਆਲ ਅੰਤੋਦਿਆ ਯੋਜਨਾ, ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਰਾਹੀਂ ਦੂਰ ਦੁਰਾਡੇ ਦੇ ਇਲਾਕਿਆਂ ਚ ਪੈਨਸ਼ਨ ਸਬੰਧੀ ਸਹਾਇਤਾ ਦੇਣ ਲਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ। ਪੁਰਸ਼ਾਂ ਦੀ ਕ੍ਰਿਕਟ ਚ ਭਾਰਤ ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਚ ਅਫਗਾਨਿਸਤਾਨ ਵਿਰੁੱਧ ਦੂਜਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਐਤਵਾਰ ਨੂੰ ਖੇਡੇ ਗਏ ਪਹਿਲੇ ਮੈਚ ਵਿਚ 7 ਵਿਕਟਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ 3 ਮੈਚਾਂ ਦੀ ਲੜੀ